0: ਉਹ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ, ਪਰ ਗਾਲ ਨਹੀਂ ਕੱਢਣੀ।
1: ਚਲੀਏ ਇਸੀ ਕੇ ਸਾਥ ਮੈਂ ਲੇਤੀ ਹੂੰ ਯਹਾਂ ਸੇ ਜਾਨੇ ਕੀ ਇਜਾਜ਼ਤ, ਕਲ ਮਿਲੇਂਗੇ ਸੇਮ ਟਾਈਮ ਐਂਡ ਸੇਮ ਜਗ੍ਹਾ।